0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ

0: ઓનલાઈન અને રેડિયો દ્વારા જોડે હો.
1: ਹਾਂਜੀ, ਕਿੱਦਾਂ ਪੰਜਾਬੀਓ, ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ. ਅੱਜ ਦਿਨ ਹੈ ਜੀ ਬੁੱਧਵਾਰ, ਤੇ ਕੋਈ ਐਸਾ ਵੈਸਾ ਬੁੱਧਵਾਰ ਨਹੀਂ ਹੈ. ਅੱਜ ਦਿਨ ਹੈ ਫੈਡਰਲ ਬਜਟ, ਯਾਨੀ ਕਿ ਸੰਘੀ ਬਜਟ ਦੇ ਅਗਲਾ ਦਿਨ. ਕੱਲ ਰਾਤ ਨੂੰ ਫੈਡਰਲ ਬਜਟ ਜੇ ਤੁਸੀਂ ਸੁਣਿਆ ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ, ਤੇ ਜੇ ਤੇ ਤੁਸੀਂ ਨਹੀਂ ਸੁਣਿਆ ਦੇਖਿਆ ਬਜਟ ਤਾਂ ਵੀ ਅੱਜ ਦਾ ਪ੍ਰੋਗਰਾਮ ਖਾਸ ਤੁਹਾਡੇ ਲਈ ਹੈ, ਕਿਉਂਕਿ ਅੱਜ ਅਸੀਂ ਵਿਸਥਾਰਿਤ ਰਿਪੋਰਟ ਲੈ ਕੇ ਆਏ ਹਾਂ ਜੀ ਫੈਡਰਲ ਬਜਟ ਬਾਰੇ. ਖੋਲਾਂਗੇ ਸਰਕਾਰ ਦਾ ਬਹੀ ਖਾਤਾ, ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ. ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ. ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ. ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਸ਼ੁਰੂਆਤ ਕਰਾਂਗੇ ਜੀ ਖਬਰਾਂ ਦੇ ਨਾਲ. ਸੁਣਾਵਾਂਗੇ ਦੇਸ਼ ਦੁਨੀਆ ਦੀਆਂ ਖਬਰਾਂ ਮਾਂ ਬੋਲੀ ਪੰਜਾਬੀ ਵਿੱਚ, ਚੱਕਵੇਂ ਜੇ ਪੰਜਾਬੀ ਗਾਣੇ ਤੇ ਮੈਂ ਨਾਲ ਲੈ ਕੇ ਆਈ ਹਾਂ. ਪਰ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਜੀ ਆਪਣੀ ਮਨ ਪਸੰਦ ਦਾ ਕੋਈ ਗਾਣਾ, ਤੇ SMS ਕਰਕੇ ਸਿਫਾਰਿਸ਼ ਕਰ ਸਕਦੇ ਹੋ ਆਪਣੇ ਮਨ ਪਸੰਦ ਗਾਣੇ ਲਈ. ਅਰਜ਼ੀ ਪਾ ਸਕਦੇ ਹੋ ਜੀ, SMS ਕਰਨ ਲਈ ਨੰਬਰ ਹੈ 0434997967 0439799767 SMS ਵਿੱਚ ਆਪਣਾ ਨਾਂ ਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਲਿਖ ਕੇ ਭੇਜਣਾ ਨਾ ਭੁੱਲਣਾ, ਤਾਂ ਕਿ ਜਦੋਂ ਮੈਂ ਤੁਹਾਡਾ ਸੁਨੇਹਾ ਪੜਾਂ ਤੇ ਤੁਹਾਨੂੰ ਤੇ ਤੁਹਾਡੇ ਜਾਣ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਬਾਰੇ ਗੱਲ ਹੋ ਰਹੀ ਹੈ. ਪਰ ਅੱਜ ਮੈਂ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਜੀ, ਗੱਲਾਂ ਕਰਨੀਆਂ ਸਰਕਾਰ ਦੇ ਬਹੀ ਖਾਤੇ ਬਾਰੇ. ਸਰਕਾਰ ਨੇ ਸੰਘੀ ਬਜਟ ਸੁਣਾ ਦਿੱਤਾ ਹੈ ਤੇ ਸੰਘੀ ਬਜਟ ਵਿੱਚ ਬਹੁਤ ਸਾਰੇ ਫੇਰ ਬਦਲਾਅ ਹੋਏ ਨੇ ਹਾਊਸਿੰਗ ਮਾਰਕੀਟ ਨੂੰ ਲੈ ਕੇ. ਸੁਣਾਂਗੇ ਹਾਊਸਿੰਗ ਮਾਰਕੀਟ ਦਾ ਹਾਲ, ਸੁਣਾਂਗੇ ਜੀ ਬਜਟ ਵਿੱਚ ਕੀ ਕੁਝ ਐਲਾਨਿਆ ਗਿਆ ਓਵਰਆਲ ਬਜਟ ਬਾਰੇ. ਇਸ ਤੋਂ ਇਲਾਵਾ ਨਾਲ ਹੀ ਜਾਣਾਂਗੇ ਕਿ ਮਾਈਗ੍ਰੇਸ਼ਨ ਨੂੰ ਲੈ ਕੇ ਵੀ ਸਰਕਾਰ ਨੇ ਥੋੜੀਆਂ ਜਿਹੀਆਂ ਨੀਤੀਆਂ ਬਦਲੀਆਂ ਨੇ ਜਾਂ ਬਦਲਣ ਦਾ ਸੰਕੇਤ ਦਿੱਤਾ. ਕੀ ਹੋਣ ਵਾਲਾ ਹੈ ਜੀ ਮਾਈਗ੍ਰੇਸ਼ਨ ਉੱਤੇ ਇਸ ਬਜਟ ਦਾ ਪ੍ਰਭਾਵ, ਉਹਦੇ ਬਾਰੇ ਵੀ ਖਾਸਮ ਖਾਸ ਰਿਪੋਰਟ ਲੈ ਕੇ ਆਏ ਹਾਂ. ਤੇ ਨਾਲ ਹੀ ਹਰ ਵੈਨਸਡੇ ਹੁੰਦਾ ਹੈ ਜੀ ਸਾਡਾ ਬਾਲੀਵੁੱਡ ਵਾਲਾ ਦਿਨ, ਤੇ ਬਾਲੀਵੁੱਡ ਦੀ ਖਬਰਾਂ ਵੀ ਸੁਣਾਵਾਂਗੇ ਪ੍ਰੋਗਰਾਮ ਦੇ ਅੰਤ ਵਿੱਚ. ਨਾਲ ਹੀ ਸੁਣਾਵਾਂਗੇ ਜੀ ਨਵੇਂ ਨਕੋਰ ਪੰਜਾਬੀ ਗਾਣੇ. ਤੁਸੀਂ ਵੀ ਕਰਨਾ ਚਾਹੋ ਆਪਣੀ ਮਨਪਸੰਦ ਦੇ ਗਾਣੇ ਦੀ ਫਰਮਾਇਸ਼ ਕਰ ਸਕਦੇ ਹੋ ਜੀ. ਬਜਟ ਦੇ ਉੱਪਰ ਕੋਈ ਸਵਾਲ ਜਵਾਬ ਹੋਣ, ਉਹ ਵੀ ਕਰ ਸਕਦੇ ਹੋ. ਕਰਨਾ ਕਿੱਦਾਂ? SMS ਕਰਕੇ. SMS ਕਰਨ ਲਈ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਜੀ 0439799767 0439799767. ਜਦੋਂ ਤੱਕ ਤੁਸੀਂ SMS ਕਰਕੇ ਕਰ ਰਹੇ ਹੋ ਗਾਣੇ ਦੀ ਫਰਮਾਇਸ਼, ਜਾਂ ਫਿਰ ਬਜਟ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ, ਉਹ ਵੀ ਸ਼ੇਅਰ ਕਰ ਸਕਦੇ ਹੋ ਜੀ. ਇਸੇ ਨੰਬਰ ਉੱਤੇ SMS ਕਰਕੇ ਬਜਟ ਨੂੰ ਲੈ ਕੇ ਖਾਸਮ ਖਾਸ ਰਿਪੋਰਟ ਸੁਣਾਵਾਂਗੇ. ਪਰ ਇਸ ਖਬਰਨਾਮੇ ਦੇ ਉਸ ਪਾਰ ਰੁਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ, ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ.
2: ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ. ਅੱਜ ਦਾ ਖਬਰਾਂ ਦਾ ਬੁਲੇਟਿਨ ਲੈ ਕੇ ਆਪ ਸਭ ਦਾ ਸਵਾਗਤ ਕਰਦਾ ਹਾਂ. ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ. ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਰਹਿ ਰਹੇ ਹੁਨਰਮੰਦ ਪ੍ਰਵਾਸੀਆਂ ਨੂੰ ਫੈਡਰਲ ਬਜਟ ਵਿੱਚ ਐਲਾਨੀਆਂ ਗਈਆਂ ਇਮੀਗ੍ਰੇਸ਼ਨ ਨੀਤੀ ਦੀਆਂ ਨਵੀਆਂ ਤਬਦੀਲੀਆਂ ਤੋਂ ਵੱਡਾ ਫਾਇਦਾ ਹੋ ਸਕਦਾ ਹੈ. ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਮਾਈਗ੍ਰੇਸ਼ਨ ਪ੍ਰੋਗਰਾਮ ਤਹਿਤ 1,85,000 ਸਥਾਈ ਪ੍ਰਵਾਸੀ ਥਾਵਾਂ ਵਿੱਚੋਂ 70% ਤੋਂ ਵੱਧ ਹਿੱਸਾ ਹੁਨਰਮੰਦ ਕਰਮਚਾਰੀਆਂ ਲਈ ਰੱਖਿਆ ਗਿਆ ਹੈ. ਇਨ੍ਹਾਂ ਵੀਜ਼ਿਆਂ ਵਿੱਚੋਂ 2/3 ਤੋਂ ਵੱਧ ਉਹ ਲੋਕ ਪ੍ਰਾਪਤ ਕਰਨ ਦੀ ਸੰਭਾਵਨਾ ਹੈ ਜੋ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ. ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਦੇਸ਼ ਦੀਆਂ ਹੁਨਰ ਘਾਟਾਂ ਨੂੰ ਪੂਰਾ ਕਰਨ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਹਨ. ਇਸੇ ਦੌਰਾਨ ਆਸਟ੍ਰੇਲੀਆ ਦੀ ਪ੍ਰਾਪਰਟੀ ਕੌਂਸਲ ਨੇ ਹਾਊਸਿੰਗ ਟੈਕਸ ਵਿੱਚ ਕੀਤੀਆਂ ਤਬਦੀਲੀਆਂ ਉੱਤੇ ਸਵਾਲ ਖੜੇ ਕੀਤੇ ਹਨ. ਸਰਕਾਰ ਵੱਲੋਂ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਹਾਊਸਿੰਗ ਮਾਰਕੀਟ ਵਿੱਚ ਅਸਮਾਨਤਾ ਘਟਾਈ ਜਾ ਸਕੇ ਅਤੇ ਨੌਜਵਾਨਾਂ ਲਈ ਪਹਿਲਾ ਘਰ ਖਰੀਦਣਾ ਆਸਾਨ ਬਣਾਇਆ ਜਾ ਸਕੇ. ਖਜ਼ਾਨਾ ਮੰਤਰੀ ਜਿਮ ਚਾਮਰਜ਼ ਨੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਉਹਨਾਂ ਟੈਕਸ ਨਿਯਮਾਂ ਵਿੱਚ ਬਦਲਾਅ ਲਿਆਵੇਗੀ ਜਿਨ੍ਹਾਂ ਦਾ ਸਭ ਤੋਂ ਵੱਧ ਫਾਇਦਾ ਜਾਇਦਾਦ ਨਿਵੇਸ਼ਕਾਂ ਨੂੰ ਹੁੰਦਾ ਰਿਹਾ ਹੈ. ਸਰਕਾਰ 50% ਕੈਪੀਟਲ ਗੇਨ ਟੈਕਸ ਛੋਟ ਨੂੰ ਹਟਾ ਕੇ ਮਹਿੰਗਾਈ ਆਧਾਰਿਤ ਨਵੀਂ ਪ੍ਰਣਾਲੀ ਲਿਆਉਣ ਲਈ ਕਾਨੂੰਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ. ਇਸ ਦੇ ਨਾਲ ਹੀ ਭਵਿੱਖ ਵਿੱਚ ਖਰੀਦੀਆਂ ਜਾਣ

ਵਾਲੀਆਂ ਪੁਰਾਣੀਆਂ ਨਿਵੇਸ਼ੀ ਜਾਇਦਾਦਾਂ ਲਈ ਨੈਗੇਟਿਵ ਗੇਅਰਿੰਗ ਦੀ ਸਹੂਲਤ ਖਤਮ ਕਰਨ ਦੀ ਯੋਜਨਾ ਵੀ ਹੈ। ਹਾਲਾਂਕਿ ਪ੍ਰਾਪਰਟੀ ਕੌਂਸਲ ਆਫ ਆਸਟ੍ਰੇਲੀਆ ਦੇ ਮੁਖੀ ਮਾਈਕ ਜੌਬਸ ਦਾ ਕਹਿਣਾ ਹੈ ਕਿ ਸਿਰਫ ਟੈਕਸ ਬਦਲਾਅ ਨਾਲ ਹਾਊਸਿੰਗ ਸੰਕਟ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨਵੇਂ ਘਰਾਂ ਦੀ ਵੱਡੀ ਗਿਣਤੀ ਵਿਚ ਉਸਾਰੀ ਤੋਂ ਬਿਨਾਂ ਇਹ ਸੁਧਾਰ ਪ੍ਰਭਾਵਸ਼ਾਲੀ ਨਹੀਂ ਹੋ ਸਕਦੇ। ਉਨ੍ਹਾਂ ਨੇ ਸੜਕਾਂ, ਸੀਵਰੇਜ ਤੇ ਹੋਰ ਬੁਨਿਆਦੀ ਢਾਂਚੇ ਲਈ $2 ਬਿਲੀਅਨ ਦੇ ਨਿਵੇਸ਼ ਦਾ ਸਵਾਗਤ ਕੀਤਾ, ਪਰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਟੈਕਸ ਸੁਧਾਰ ਆਪਣੇ ਆਪ ਵਿਚ ਘਰਾਂ ਦੀ ਸਪਲਾਈ ਵਧਾ ਸਕਣਗੇ। ਉਧਰ ਆਸਟ੍ਰੇਲੀਆ ਦੀਆਂ ਸਭ ਤੋਂ ਵੱਡੀਆਂ ਲੋਹੇ ਦੀਆਂ ਖਾਣਾਂ ਵਾਲੀਆਂ ਕੰਪਨੀਆਂ ਵਿਚੋਂ ਇਕ ਨੂੰ ਆਦਿਵਾਸੀ ਭਾਈਚਾਰੇ ਨੂੰ ਲਗਭਗ $150 ਮਿਲੀਅਨ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੰਪਨੀ ਉਤੇ ਬਿਨਾਂ ਸਮਝੌਤੇ ਦੇ ਆਦਿਵਾਸੀ ਜ਼ਮੀਨ ਉਤੇ ਖਣਨ ਕਰਨ ਅਤੇ ਸਭਿਆਚਾਰਕ ਵਿਰਾਸਤੀ ਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ। ਯਿੰਜੀ ਬਾਰਾਂਡੀ ਨਗੂਰਾ ਐਬੋਰੀਜਨਲ ਕਾਰਪੋਰੇਸ਼ਨ ਨੇ ਫੋਰਟੈਕਸਕਿਊ ਮੈਟਲਸ ਗਰੁੱਪ ਖਿਲਾਫ਼ 1.8 ਬਿਲੀਅਨ ਦਾ ਦਾਅਵਾ ਕੀਤਾ ਸੀ। ਤੇ ਅੰਤਰਰਾਸ਼ਟਰੀ ਖ਼ਬਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਜਲਦੀ ਹੀ ਖਤਮ ਹੋ ਸਕਦੀ ਹੈ, ਚਾਹੇ ਸ਼ਾਂਤੀਪੂਰਕ ਤਰੀਕੇ ਨਾਲ ਜਾਂ ਕਿਸੇ ਹੋਰ ਢੰਗ ਨਾਲ। ਉਨ੍ਹਾਂ ਇਹ ਬਿਆਨ

0: Como mamá, siempre quiero lo mejor para mi familia. Por eso quiero lo mejor en mi cocina. Y eso significa solo huevos Eggland's Best. No importa cómo los cocines, siempre saben frescos y deliciosos. Y tienen más vitaminas D y E y el doble de omega 3 que los huevos regulares. Entonces, ¿por qué conformarte con menos cuando puedes tener lo mejor? Eggland's Best. Mejor sabor, mejor nutrición, mejores huevos.
1: जी हाँ दोस्तों, देश दुनिया दीयां खबरां तो बाद एक बार फिर तो बहुत बहुत स्वागत है तुहाडा तुहाडे अपने SBS पंजाबी प्रोग्राम विच जिन्हों तुसी सुन रहे हो मेरे शायना कालरा दे नाल। अज है जी साडा बजट स्पैशल प्रोग्राम, झात मारांगे एक एक अनाउंसमेंट उत्ते उन्हां सारियां खबरां उत्ते जिहड़ी तुहाडे ते साडे जीवन नूं प्रभावित कर सकदियां ने। पर सब तो पहला एक बार सुन लैंदे आं कि मोटी मोटी खबर की है, बजट विच आखर की कुछ ऐलानिया गया। चलदे आं जी सिडनी तो साडे साथी MP सिंह वल ते जानदे आं जी बजट दीआं हाईलाइट्स।
2: हाजरीन, खजाना मंत्री जिम चामर्स ने अपना 2026 का बजट पेश कर दिता है जिस नूं ओह सुधारां वाला औखा रस्ता करार दे रहे हैं। इस बजट के केंद्र विच हाउसिंग टैक्स विच बदलाव अते बेकाबू हो चुकी नैशनल डिसेबिलिटी इंश्योरेंस स्कीम NDIS विच सुधारां राहीं $35 बिलियन की बचत शामिल है। ਲੋ MP ਸਿੰਘ ਵੱਲੋਂ ਪੇਸ਼ ਹੈ ਕਿ ਅਰਥ ਸ਼ਾਸਤਰੀਆਂ ਅਤੇ ਰਿਜ਼ਰਵ ਬੈਂਕ ਦੀ ਗਵਰਨਰ ਮਿਸ਼ਲ ਬੁਲੋਕ ਵੱਲੋਂ ਦਿੱਤੀਆਂ ਚੇਤਾਵਨੀਆਂ ਤੋਂ ਬਾਅਦ ਲੇਬਰ ਸਰਕਾਰ ਇਸ ਬਜਟ ਨੂੰ ਖਰਚਿਆਂ ਉੱਤੇ ਕਾਬੂ ਵਾਲੇ ਬਜਟ ਵਜੋਂ ਪੇਸ਼ ਕਰਨ ਦੀ ਕਿਵੇਂ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਬੇਹਿਸਾਬੀ ਸਰਕਾਰੀ ਖਰਚੇ ਮਹਿੰਗਾਈ ਨੂੰ ਹੋਰ ਵਧਾ ਸਕਦੇ ਹਨ ਅਤੇ ਵਿਆਜ ਦਰਾਂ ਵਿੱਚ ਹੋਰ ਵਾਧੇ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ। ਦੋਸਤੋ, ਜਦੋਂ ਖਜ਼ਾਨਾ ਮੰਤਰੀ ਜਿਮ ਚਾਮਰਸ ਆਪਣਾ 5ਵਾਂ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੇ ਸਨ ਤਦੋਂ ਹੀ ਉਹਨਾਂ ਨੇ ਸੁਧਾਰਾਂ ਦੇ ਔਖੇ ਰਸਤੇ ਦਾ ਸੰਕੇਤ ਦੇ ਦਿੱਤਾ ਸੀ।
3: This budget makes a number of difficult decisions in the near term and in the longer term to get our budget into better nick, to reform our tax system and to deal with some of these issues which have been left unattended for too long.
2: ਵਿੱਤ ਮੰਤਰੀ ਕੈਟੀ ਗੈਲੇਗਰ ਨੇ ਵੀ ਚੈਨਲ 7 ਦੇ ਸਨਰਾਈਜ਼ ਪ੍ਰੋਗਰਾਮ ਵਿੱਚ ਇਸੇ ਤਰ੍ਹਾਂ ਦਾ ਸੰਦੇਸ਼ ਦਿੱਤਾ ਸੀ।
4: You know, people expect governments to make the right decisions for the right time. Governments also have to make sure we're dealing with all of these really difficult issues. We can't put our head in the sand.
2: ਹੁਣ ਬਜਟ ਪੇਸ਼ ਹੋ ਚੁੱਕਾ ਹੈ ਅਤੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਸੁਧਾਰ ਅਸਲ ਵਿੱਚ ਕਿਵੇਂ ਹੋਣਗੇ। ਖਜ਼ਾਨਾ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਕੀਮਤਾਂ ਵੱਧ ਰਹੀਆਂ ਹਨ, ਆਰਥਿਕ ਵਿਕਾਸ ਘਟ ਰਿਹਾ ਹੈ ਅਤੇ ਆਸਟ੍ਰੇਲੀਆਈ ਲੋਕ ਇਸ ਦਾ ਨੁਕਸਾਨ ਝੱਲ ਰਹੇ ਹਨ।
5: We were already dealing with price pressures in our economy, but Treasury is now forecasting inflation to peak around 5% in the middle of the year because of the conflict. For the same reasons, it's expecting growth to come in half a percentage point lower next financial year to be 1.75% overall.
2: ਉਨ੍ਹਾਂ ਕਿਹਾ ਕਿ ਇਸ ਲਈ ਇਹ ਬਜਟ ਆਸਟ੍ਰੇਲੀਆ ਨੂੰ ਵਿਸ਼ਵ ਪੱਧਰੀ ਤੇਲ ਸੰਕਟ ਤੋਂ ਬਚਾਉਣ ਅਤੇ ਇੱਕ ਐਸੀ ਅਰਥ ਵਿਵਸਥਾ ਬਣਾਉਣ ਬਾਰੇ ਹੈ ਜੋ ਹੋਰ ਲੋਕਾਂ ਲਈ ਕੰਮ ਕਰੇ।
5: The core of this budget is an economic strategy with 5 main parts. Getting through the global oil shock and building resilience. Taking the pressure off people where we can. Making the economy more productive to lift living standards over time. Reforming the tax system for workers, businesses and future generations, including a new tax cut for every working Australian taxpayer.
6: Yeah.
5: And making the budget stronger, more sustainable and helping to take the pressure off inflation by saving more than we spend.
2: ਜੰਗ ਦੇ ਪ੍ਰਭਾਵ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨ ਵਾਲੀ ਯੋਜਨਾ ਦਾ ਇੱਕ ਹਿੱਸਾ ਉਹ ਫਿਊਲ ਸੁਰੱਖਿਆ ਪੈਕੇਜ ਹੈ ਜਿਸ ਦਾ ਪਹਿਲਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਐਲਾਨ ਕੀਤਾ ਗਿਆ ਸੀ।
5: The strengthening Australia's fuel resilience package will deliver more fuel for drivers and industry, more fertilizer for farmers, and more fuel security for our economy. Its centerpiece is a $10 billion investment in immediate fuel supplies and a permanent Australian fuel security reserve to get the fuels and fertilizer that we need.
2: ਆਸਟ੍ਰੇਲੀਆਈ ਲੋਕਾਂ ਲਈ ਰਹਿਣ ਸਹਿਣ ਦੇ ਵੱਧ ਰਹੇ ਖਰਚਿਆਂ ਵਿੱਚ ਮਦਦ ਲਈ ਹੋਰ ਟੈਕਸ ਕਟੌਤੀਆਂ ਦਾ

0: ਐਲਾਨ ਕੀਤਾ ਗਿਆ ਹੈ।
1: This government cut taxes 2 years ago. We're cutting them again this year and next year too. We will put more money into the pockets of 13.3 million workers with a new $250 Working Australians tax offset. Averaged out over the year, our three tax cuts, our instant deduction and the new offset are the equivalent of up to $54 back in the average earner's pocket each week.
0: ਅਤੇ ਜਿਵੇਂ ਵਾਅਦਾ ਕੀਤਾ ਗਿਆ ਸੀ, ਕਈ ਹਫ਼ਤਿਆਂ ਦੀਆਂ ਅਟਕਲਾਂ ਤੋਂ ਬਾਅਦ ਖਜ਼ਾਨਾ ਮੰਤਰੀ ਨੇ ਟੈਕਸ ਪ੍ਰਣਾਲੀ ਵਿੱਚ ਬਦਲਾਅ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਹਾਊਸਿੰਗ ਪ੍ਰਣਾਲੀ ਨੂੰ ਹਰ ਕਿਸੇ ਲਈ ਹੋਰ ਨਿਆਂਸੰਗਤ ਬਣਾਉਣਗੇ।
1: House prices have decoupled from incomes. Since 1999, house prices have risen over 400%, more than twice as fast as average incomes. Our tax changes will help about 75,000 Australians achieve the dream of home ownership. We'll limit negative gearing for residential property to new builds from July next year. Yeah. And we're replacing the 50% capital gains tax discount with inflation-adjusted indexation to restore the taxation of real gains. We'll also introduce a minimum 30% tax rate on capital gains from July next year and on discretionary trust from July the year after.
0: ਬਜਟ ਵਿੱਚ ਰੱਖਿਆ, ਰੇਲ ਢਾਂਚੇ ਅਤੇ ਸਿਹਤ ਸਮੇਤ ਕਈ ਵੱਡੇ ਖਰਚਿਆਂ ਦਾ ਐਲਾਨ ਵੀ ਕੀਤਾ ਗਿਆ ਹੈ।
1: This budget includes another $25 billion for public hospitals. We're also investing $5.9 billion to list more medicines on the pharmaceutical benefit scheme, so Australians continue to access life-changing medicines at cheaper prices.
0: ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇੱਕ ਨਵਾਂ ਪ੍ਰੋਡਕਟਿਵਿਟੀ ਪੈਕੇਜ ਹੋਰ ਨਿਵੇਸ਼ ਖਿੱਚਣ ਅਤੇ ਉਸ ਨੂੰ ਅਪਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਹੋਰ ਲੋਕਾਂ ਦੀਆਂ ਤਨਖਾਹਾਂ ਅਤੇ ਜੀਵਨ ਮਿਆਰ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਰਕਾਰ ਹੁਨਰ ਮੁਲਾਂਕਣ ਅਤੇ ਆਕੂਪੇਸ਼ਨਲ ਲਾਇਸੈਂਸ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ, ਜਿਸ ਕਾਰਨ ਹਰ ਸਾਲ ਵਾਧੂ 4,000 ਪ੍ਰਵਾਸੀ ਟ੍ਰੇਡ ਵਰਕਰ ਵਰਕਫੋਰਸ ਵਿੱਚ ਸ਼ਾਮਲ ਹੋ ਸਕਣਗੇ। ਪਰ ਅਰਥਸ਼ਾਸਤਰੀਆਂ ਅਤੇ ਰਿਜ਼ਰਵ ਬੈਂਕ ਗਵਰਨਰ ਮਿਸ਼ਲ ਬੁਲੋਕ ਵੱਲੋਂ ਚੇਤਾਵਨੀ ਦੇਣ ਤੋਂ ਬਾਅਦ ਕਿ ਵੱਡੇ ਖਰਚੇ ਮਹਿੰਗਾਈ ਵਧਾ ਸਕਦੇ ਹਨ ਅਤੇ ਵਿਆਜ ਦਰਾਂ ਵਿੱਚ ਹੋਰ ਵਾਧਾ ਕਰ ਸਕਦੇ ਹਨ, ਲੇਬਰ ਸਰਕਾਰ ਇਸ ਬਜਟ ਨੂੰ ਖਰਚਿਆਂ ਉੱਤੇ ਕਾਬੂ ਵਾਲੇ ਬਜਟ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖਜ਼ਾਨਾ ਮੰਤਰੀ ਨੇ ਕਿਹਾ ਕਿ ਬਜਟ ਵਿੱਚ $63.8 billion ਦੀ ਬਚਤ ਕੀਤੀ ਜਾਵੇਗੀ, ਜਿਸ ਦਾ ਵੱਡਾ ਹਿੱਸਾ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਦੇ ਖਰਚਿਆਂ ਵਿੱਚ ਬਦਲਾ ਰਾਹੀਂ ਆਵੇਗਾ।
1: A big part of our savings package will restore the NDIS to its original intent and secure its future so it grows in a sustainable way in line with programs like Medicare. Yeah. This difficult but necessary reform will save $37.8 billion over the forward estimates.
0: ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਬਜਟ ਵਿੱਚ ਕੀਤੀਆਂ ਗਈਆਂ ਚੋਣਾਂ ਬਹੁਤ ਜ਼ਰੂਰੀ ਹਨ।
1: Faced with a choice between resilience or reform, this budget demonstrates that our government and our country are capable of both. Yeah. We choose the hard road of reform, not the path of least resistance. By responding to the pressures that Australians confront today and fulfilling our obligations and our responsibilities to the generations to come.
0: Dosto, budget di ek khas report SBS News di Deborah Grock di madad de naal Punjabi vich MP Singhalon pesh kiti gayi hai. ਜਾਣਨੇ ਚਾਹਾਂਗੇ ਤੁਹਾਡੇ ਵਿਚਾਰ। ਈਮੇਲ ਕਰ ਸਕਦੇ ਹੋ punjabi.program@sbs.com.au। ਸੁਣਦੇ ਰਹੋ SBS ਪੰਜਾਬੀ।
2: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: ਜੀ ਹਾਂ ਦੋਸਤੋ, ਐ ਸੀਗੀਆਂ ਬਜਟ ਦੀਆਂ ਹਾਈਲਾਈਟਸ। ਇੱਕ ਡੀਟੇਲਡ ਤਫਤੀਸ਼ ਕਰਾਂਗੇ ਇਸ ਬ੍ਰੇਕ ਤੋਂ ਬਾਅਦ, ਕਿਉਂਕਿ ਹੁਣ ਵੇਲਾ ਹੋ ਗਿਆ ਇੱਕ ਛੋਟਾ ਜਿਹਾ ਵਖਵਾ ਲੈਣ ਦਾ। ਬ੍ਰੇਕ ਤੋਂ ਬਾਅਦ ਹਾਊਸਿੰਗ ਅਤੇ ਮਾਈਗ੍ਰੇਸ਼ਨ ਉੱਤੇ ਕੀ ਕੁਝ ਹੋਇਆ ਇਸ ਬਜਟ ਵਿੱਚ, ਕੀ ਕੁਝ ਐਲਾਨਿਆ ਗਿਆ ਉਹਦੇ ਬਾਰੇ ਕਰਾਂਗੇ ਵਿਸਥਾਰਿਤ ਪੜਚੋਲ। ਬਣੇ ਰਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
4: Como mamá, siempre quiero lo mejor para mi familia. Por eso quiero lo mejor en mi cocina. Y eso significa solo huevos Eggland's Best. No importa cómo los cocines, siempre saben frescos y deliciosos. Y tienen más vitaminas D y E y el doble de omega 3 que los huevos regulares. Entonces, ¿por qué conformarte con menos cuando puedes tener lo mejor? Eggland's Best. Mejor sabor, mejor nutrición, mejores huevos.
5: ¿Qué es Spectrum One?

0: SBS South Asian utte SBS Punjabi.
1: ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਸ ਨੇ 2026-27 ਸਾਲ ਦਾ ਬਜਟ ਐਲਾਨਿਆ। ਇਸ ਬਜਟ ਵਿਚ ਹਾਊਸਿੰਗ ਉਤੇ ਖਾਸ ਕਰਕੇ ਧਿਆਨ ਦਿੱਤਾ ਗਿਆ ਅਤੇ ਹਾਊਸਿੰਗ ਟੈਕਸ ਵਿਚ ਕਈ ਬਦਲਾਵਾਂ ਦਾ ਐਲਾਨ ਕੀਤਾ ਗਿਆ। ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਦਾ ਉਦੇਸ਼ ਹੈ ਨੌਜਵਾਨ ਆਸਟ੍ਰੇਲੀਅਨ ਲੋਕਾਂ ਨੂੰ ਘਰ ਖਰੀਦਣ ਵਿਚ ਮਦਦ ਕਰਨਾ। ਇਨ੍ਹਾਂ ਤਬਦੀਲੀਆਂ ਦੇ ਤਹਿਤ ਸਰਕਾਰ ਨੈਗੇਟਿਵ ਗੈਰਿੰਗ ਨੂੰ ਸਿਰਫ ਉਨ੍ਹਾਂ ਘਰਾਂ ਲਈ ਸੀਮਤ ਕਰੇਗੀ ਜੋ ਕਿ ਨਵੇਂ ਬਣਾਏ ਗਏ ਨੇ, ਯਾਨੀ ਕਿ ਪੁਰਾਣੇ ਖਰੀਦੇ ਹੋਏ ਘਰਾਂ ਵਿਚ ਨੈਗੇਟਿਵ ਗੈਰਿੰਗ ਨਹੀਂ ਹੋ ਪਾਵੇਗੀ। ਇਸ ਤੋਂ ਇਲਾਵਾ 50% ਦੀ ਪੂੰਜੀ ਲਾਭ ਟੈਕਸ ਛੋਟ, ਯਾਨੀ ਕਿ ਕੈਪੀਟਲ ਗੇਨਸ ਵਿਚ ਲਗਾਏ ਜਾਣ ਵਾਲੇ ਟੈਕਸ ਉਤੇ 50% ਦੀ ਜਿਹੜੀ ਛੋਟ ਦਿੱਤੀ ਜਾ ਰਹੀ ਸੀ ਉਹਨੂੰ ਵੀ ਮਹਿੰਗਾਈ ਦੇ ਨਾਲ ਜੋੜ ਦਿੱਤਾ ਗਿਆ। ਤੇ ਜਿਮ ਚਾਮਸ ਦਾ ਕਹਿਣਾ ਹੈ ਕਿ ਇਹ ਬਦਲਾਅ ਯੰਗ ਆਸਟ੍ਰੇਲੀਅਨਸ ਨੂੰ ਘਰ ਖਰੀਦਣ ਵਿਚ ਮਦਦ ਕਰਨਗੇ, ਪਰ ਅਜਿਹੇ ਕਈ ਮਾਹਰ ਨੇ ਜੋ ਕਿ ਉਨ੍ਹਾਂ ਦੇ ਨਾਲ ਸਹਿਮਤ ਨਹੀਂ ਨੇ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
2: I think it's become increasingly clear to us over time that even though the problem in the housing market begins with supply, it doesn't end there. Also the composition of the market, it's becoming harder and harder for first home buyers to get a toehold in the market. If we left that for longer, that problem would get more challenging.
1: ਜਿਮ ਚਾਮਸ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਘਰ ਦੀ ਮਲਕੀਅਤ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਇਹ ਬਦਲਾਅ ਉਨ੍ਹਾਂ ਨੂੰ ਪਹਿਲਾ ਘਰ ਖਰੀਦਵਾਉਣ ਵਿਚ ਮਦਦ ਕਰਨਗੇ। ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਉਪਰਾਲੇ

0: ਪਿਛਲੇ ਦਹਾਕੇ ਦੌਰਾਨ ਨੌਜਵਾਨ ਆਸਟ੍ਰੇਲੀਅਨ ਲੋਕਾਂ ਵੱਲੋਂ ਘਰ ਖਰੀਦਣ ਦੇ ਰੁਝਾਨ ਵਿੱਚ ਆਈ ਗਿਰਾਵਟ ਨੂੰ ਉਲਟਾਉਣ ਵਿੱਚ ਮਦਦ ਕਰੇਗੀ ਅਤੇ ਇੱਕ ਦਹਾਕੇ ਦੌਰਾਨ 75,000 ਆਸਟ੍ਰੇਲੀਅਨ ਲੋਕਾਂ ਨੂੰ ਉਨ੍ਹਾਂ ਦਾ ਪਹਿਲਾ ਘਰ ਖਰੀਦਣ ਵਿੱਚ ਮਦਦ ਕਰ ਸਕੇਗੀ।
1: House prices have decoupled from incomes. Since 1999, house prices have risen over 400%, more than twice as fast as average incomes. Our tax changes will help about 75,000 Australians achieve the dream of home ownership. We'll limit negative gearing for residential property to new builds from July next year. Yeah. And we're replacing the 50% capital gains tax discount with inflation-adjusted indexation to restore the taxation of real gains. We'll also introduce a minimum 30% tax rate on capital gains from July next year and on discretionary trust from July the year after.
0: ਪਰ ਅਰਨਸਟ ਐਂਡ ਯੰਗ ਦੇ ਮੁੱਖ ਅਰਥ ਸ਼ਾਸਤਰੀ ਚੈਰਲ ਮਰਫੀ ਨੇ SBS ਨਿਊਜ਼ ਨੂੰ ਦੱਸਿਆ ਕਿ ਇਹ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ ਪਰ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਸੀ।
2: What Treasury have forecast these changes to mean is essentially a 2% reduction in price growth over the next few years. That means that basically house prices continue to grow, so doesn't really fix affordability because house prices don't drop, but they grow at a slower

0: Como madre orgullosa, siempre quiero lo mejor para mi familia. Y los únicos huevos que compro son Eggland's Best. ¿Casualidad? ¡Para nada! No importa cómo los cocines, siempre están frescos y deliciosos. Además, tienen más vitaminas D y E y un 25% menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
1: ਅਤੇ ਬਿਜਲੀ ਭਾਵ ਕਿ ਕੰਸਟਰਕਸ਼ਨ ਅਤੇ ਇਲੈਕਟ੍ਰਿਕ ਵਰਕ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਚੰਗਾ ਮੌਕਾ ਹੋ ਸਕਦਾ। ਵੀਜ਼ਾ ਕਰਾਫਟ ਤੋਂ ਨਵਨੀਤ ਸਿੰਘ ਨੇ ਇਸ ਨੂੰ ਇੱਕ ਸੁਨਹਿਰਾ ਮੌਕਾ ਕਿਹਾ।
2: ਸਭ ਤੋਂ ਵੱਡਾ ਫਾਇਦਾ ਵਿਨਰਸ ਜਿਹੜੇ ਆਪਾਂ ਵੇਖੇ ਜਾਣ ਉਹ ਹੈਗੇ ਜੀ ਔਨ ਸ਼ੋਰ ਐਪਲੀਕੈਂਟਸ। ਭਾਵੇਂ ਤੁਸੀਂ ਇੱਥੇ ਸਟੂਡੈਂਟ ਹੋ, ਭਾਵੇਂ ਤੁਸੀਂ ਇੱਥੇ TR ਤੇ ਹੋ, ਭਾਵੇਂ ਤੁਸੀਂ ਕਿਸੇ ਇੰਪਲੋਇਰ ਵਾਸਤੇ 482 ਟਾਈਪ ਵੀਜ਼ਾ ਜਾਂ ਟ੍ਰੇਨਿੰਗ ਵੀਜ਼ਾ ਤੇ ਤੁਸੀਂ ਇੱਥੇ ਕੰਮ ਕਰ ਰਹੇ ਹੋ, ਇਹ ਤੁਹਾਡੇ ਵਾਸਤੇ ਮੇਰੇ ਹਿਸਾਬ ਨਾਲ ਇੱਕ ਗੋਲਡਨ ਅਪੋਰਚੁਨਿਟੀ ਹੈ। ਇੱਕ ਇਹੋ ਜਿਹਾ ਮੌਕਾ ਕੋਵਿਡ ਤੋਂ ਤੁਰੰਤ ਬਾਅਦ ਵੀ ਆਇਆ ਸੀਗਾ, ਜਦੋਂ ਆਲਮੋਸਟ ਸਾਰੇ 65 ਦੇ ਉੱਤੇ ਪੱਕੇ ਹੋ ਗਏ ਸੀ, ਤੇ ਮੈਨੂੰ ਲੱਗਦਾ ਔਨ ਸ਼ੋਰ ਵਾਸਤੇ ਜੇ ਇਹਨਾਂ ਨੇ ਰੱਖਿਆ 1,30,000 1,85,000 ਵਿੱਚੋਂ, ਤੇ ਇੱਕ ਗੋਲਡਨ ਅਪੋਰਚੁਨਿਟੀ ਆ। ਜਿੰਨੇ ਵੀ ਲੋਕ ਇੱਥੇ ਔਨ ਸ਼ੋਰ ਹੈ, ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜੇ ਕਰ ਸਕਦੇ ਇੰਗਲਿਸ਼ ਇੰਪਰੂਵ ਕਰਨ, ਤੇ ਮੇਰੇ ਖਿਆਲ ਸਭ ਤੋਂ ਵੱਡਾ ਵਿਨਰ ਜਿਹੜੇ ਹੈਗੇ ਆ ਉਹ ਇਸ ਟਾਈਮ 'ਚ ਔਨ ਸ਼ੋਰ ਵਾਲੇ ਹੈ। ਔਰ ਇਸ ਸਾਲ ਜਿਹੜਾ ਹੈਗਾ ਮੈਕਸੀਮਮ ਨੂੰ ਆਪਣਾ ਟਾਰਗੇਟ ਬਣਾਉਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪਰਮਾਨੈਂਟ ਰੈਜ਼ੀਡੈਂਸੀ ਲਈ ਜਾਵੇ।
1: ਸਰਕਾਰ ਨੇ ਵਰਕਿੰਗ ਹੌਲੀਡੇ ਮੇਕਰਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਬਦਲਾਵਾਂ ਦੇ ਨਾਲ ਨਾਲ ਪੁਆਇੰਟ ਸਿਸਟਮ ਵਿੱਚ ਵੀ ਬਦਲਾਅ ਦੀ ਗੱਲ ਕਹੀ ਹੈ। ਮੁੱਖ ਬਦਲਾਵਾਂ ਬਾਰੇ ਗੱਲ ਕਰਦਿਆਂ ਹੋਇਆਂ ਨਵਨੀਤ ਸਿੰਘ ਨੇ ਦੱਸਿਆ,
2: 66% ਪਰਮਾਨੈਂਟ ਮਾਈਗ੍ਰੇਸ਼ਨ ਜਿਹੜੇ ਸਕਿਲਡ ਮਾਈਗ੍ਰੇਸ਼ਨ ਵੀਜ਼ਾਸ ਹੁੰਦੇ ਆ, ਜਿੱਦਾਂ ਕਿ 189, 190, 491, ਉਹ ਸਿਸਟਮ ਨੂੰ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਕਿ ਉਹ ਚੇਂਜ ਕਰਨ ਜਾ ਰਿਹਾ। ਜੋ ਵੀ ਅਸੀਂ ਇੰਡਸਟਰੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜਾਂ ਜੋ ਪੁਰਾਣਾ ਗਵਰਨਮੈਂਟ ਦਾ ਆਪਾਂ ਟ੍ਰੈਂਡਸ ਦੇਖਦੇ ਹਾਂ, ਉਹਦੇ ਬੇਸ ਤੇ ਕੁਛ ਕਿਆਸ ਲਗਾਏ ਜਾ ਰਹੇ ਹਾਂ। ਜੇ ਆਪਾਂ ਇਹਨੂੰ ਫਰਦਰ ਬ੍ਰੇਕ ਡਾਊਨ ਕਰੀਏ ਤਾਂ ਯੰਗਰ ਜਿਹੜੇ ਐਪਲੀਕੈਂਟ ਚੁਣਨ ਦਾ, ਤਾਂ ਆਪਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੀ ਏਜਿੰਗ ਪਾਪੂਲੇਸ਼ਨ ਹੈ। ਜੇ ਕੋਈ ਇਮੀਗ੍ਰੈਂਟ 20 ਸਾਲ ਦੀ ਉਮਰ ਤੇ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕਰਦਾ ਤੇ ਉਹ 30-40 ਸਾਲ ਆਸਟ੍ਰੇਲੀਆ ਨੂੰ ਕੰਟਰੀਬਿਊਟ ਕਰਦਾ, ਵਿਚ ਮੀਨਸ ਕਿ ਉਹ ਬਹੁਤ ਜ਼ਿਆਦਾ ਆਪਦੀ ਉਮਰ ਸਪੈਨ ਆਫ ਟਾਈਮ 'ਚ ਜਾ ਕੇ ਟੈਕਸ ਵੀ ਜ਼ਿਆਦਾ ਦੇਗਾ। ਜਿਹੜੇ ਯੰਗ ਇਮੀਗ੍ਰੈਂਟਸ ਹੁੰਦੇ ਆ ਉਹ ਉਹਨਾਂ ਦੀ ਜਿਹੜੀ ਹੈਲਥ ਕੋਸਟ ਹੈਗੀ ਆ ਉਹ ਵੀ ਘੱਟ ਹੋਏਗੀ, ਤੇ ਉਹ ਜਲਦੀ ਅਡੈਪਟੀਬਿਲਿਟੀ ਦੇਸ਼ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੋਲਡ ਵੀ ਕਰ ਲੈਂਦੇ ਆ। ਸੋ ਇੱਕ ਪੋਸੀਬਿਲਿਟੀ ਜਿਹੜੀ ਆਪਾਂ ਸੋਚਦੇ ਹਾਂ ਕਿ ਹੋ ਸਕਦੀ ਹੈ ਕਿ 22 ਸਾਲ ਤੋਂ ਲੈ ਕੇ 30 ਸਾਲ ਤੱਕ ਹੋ ਸਕਦਾ ਕਿ ਏਜ ਦੇ ਮੈਕਸੀਮਮ ਪੁਆਇੰਟ ਰੱਖੇ ਜਾਣ, 30 ਸਾਲ ਤੋਂ ਬਾਅਦ ਜਿਹੜੇ ਆ ਪੁਆਇੰਟ ਘਟਣੇ ਸ਼ੁਰੂ ਹੋ ਜਾਣ। ਉਸ ਤੋਂ ਬਾਅਦ ਜਿਹੜਾ ਇੱਕ ਸੈਕਿੰਡ ਉਹਨਾਂ ਦਾ ਪਲੈਨ ਹੈ ਕਿ ਬੈਟਰ ਐਜੂਕੇਟਿਡ ਲੋਕ ਲੈ ਕੇ ਆਉਣਾ, ਤੇ ਉਹਦੇ ਵਿੱਚ ਇਹ ਮੰਨਣਾ ਹੈ ਜੀ ਕਿ ਹਰ ਕੁਆਲੀਫਿਕੇਸ਼ਨ ਦੀ ਵੈਲਿਊ, ਮਾਰਕੀਟ ਵੈਲਿਊ ਸੇਮ ਨਹੀਂ ਹੈ। ਹੁਣ ਇੱਕ ਬੈਚਲਰ ਆਫ ਬਿਜ਼ਨਸ ਕਰਕੇ ਜਿਹੜਾ ਗ੍ਰੈਜੂਏਟ ਬਾਹਰ ਨਿਕਲਿਆ ਜੋਬ ਲੱਭਣ ਜਾਂਦਾ ਹੈ, ਤੇ ਇੱਕ ਬੈਚਲਰ ਆਫ ਨਰਸਿੰਗ ਜਿਹਨੇ ਕੀਤੀ ਹੈ, ਦੋਵਾਂ 'ਚ ਬਹੁਤ ਫਰਕ ਹੋਏਗਾ, ਕਿਉਂਕਿ ਬੈਚਲਰ ਆਫ ਨਰਸਿੰਗ ਜਿਹਨੇ ਕੀਤੀ ਹੈ ਉਹਦੇ ਵਾਸਤੇ ਜੋਬ ਓਪਰਚੁਨਿਟੀਜ਼ ਜ਼ਿਆਦਾ ਹੋਣਗੀਆਂ। ਤੇ ਇਹਦੇ ਬਾਰੇ ਜਿਹੜੀ ਪੋਸੀਬਿਲਿਟੀ ਫਿਊਚਰ ਦੇ ਵਿੱਚ ਹੋ ਸਕਦੀ ਹੈ ਜੀ, ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਜੇ ਕੋਈ ਸਟੂਡੈਂਟ ਟੋਪ ਯੂਨੀਸ ਦੇ ਵਿੱਚ ਆਸਟ੍ਰੇਲੀਆ 'ਚ ਪੜ੍ਹਿਆ, ਉਹਨੂੰ ਕੋਈ ਬੋਨਸ ਪੁਆਇੰਟਸ ਦਿੱਤੇ ਜਾ ਸਕਦੇ ਹੈ। ਕੁਛ ਬੋਨਸ ਪੁਆਇੰਟ ਇਹ ਵੀ ਹੋ ਸਕਦੇ ਹੈ ਜੀ, ਬੈਚਲਰ ਤੇ ਮਾਸਟਰਸ 'ਚ ਸ਼ਾਇਦ ਜਿਹੜੇ ਪੁਆਇੰਟਸ ਡਿਫਰੈਂਸ ਕੁਛ ਆਵੇ, ਕਿਉਂਕਿ ਫਿਲਹਾਲ ਬੈਚਲਰ ਤੇ ਮਾਸਟਰ ਦੇ ਪੁਆਇੰਟਸ ਸੇਮ ਹੈ। ਕੁਛ ਚੇਂਜਿਸ ਇਹ ਵੀ ਹੋ ਸਕਦੇ ਹੈ ਕਿ ਜਿਹੜੇ ਓਕੂਪੇਸ਼ਨ 'ਚ ਆਸਟ੍ਰੇਲੀਆ ਨੂੰ ਲੋੜ ਹੈਗੀ ਹੈ, ਜਿੱਦਾਂ ਆਰਟੀਫਿਸ਼ਲ ਇੰਟੈਲੀਜੈਂਸ, ਹੈਲਥ ਜਾਂ ਐਡਵਾਂਸ ਮੈਨੂਫੈਕਚਰਿੰਗ, ਡਿਫੈਂਸ, ਇਹਨਾਂ ਨੂੰ ਜ਼ਿਆਦਾ ਪ੍ਰਾਇਰਟੀ ਮਿਲ ਸਕਦੀ ਹੈ ਨਵੇਂ ਪੁਆਇੰਟ ਬੇਸ ਸਿਸਟਮ 'ਚ। ਇਹਦਾ ਸਿੰਪਲ ਜਿਹਾ ਐਗਜ਼ਾਮਪਲ ਲੈਣਾ ਹੈ ਤਾਂ ਜਿੱਦਾਂ MBA ਹੈ ਔਰ ਇੱਕ ਪਾਸੇ ਮਾਸਟਰ ਆਫ ਇੰਜੀਨੀਅਰਿੰਗ ਹੈ ਫਰੋਮ ਵਧੀਆ ਯੂਨੀ, ਦੋਵਾਂ ਦੇ ਪੁਆਇੰਟ ਸੇਮ ਹੈ, ਪਰ ਇਹ ਹੋ ਸਕਦਾ ਕਿ MBA ਜਿਹੜਾ ਸਟੂਡੈਂਟ ਕਰੇਗਾ ਉਹਨੂੰ ਲੋ ਪ੍ਰਾਇਰਟੀ ਮਿਲੇ, ਤੇ ਜਿਹੜਾ ਮਾਸਟਰ ਆਫ ਇੰਜੀਨੀਅਰਿੰਗ ਕਰੇਗਾ ਉਹਨੂੰ ਹਾਇਰ ਪ੍ਰਾਇਰਟੀ ਮਿਲੇ। ਪੁਆਇੰਟਸ ਦੋਵਾਂ ਦੇ ਜੇ ਸੇਮ ਵੀ ਰੱਖੇ ਜਾਂਦੇ ਤਾਂ ਵੀ। ਤੇ ਤੀਸਰਾ ਜੀ, ਹਾਈਲੀ ਸਕਿੱਲਡ ਦੇ ਵਿੱਚ ਇਹ ਹੋ ਸਕਦਾ ਜੀ ਕਿ ਬੋਨਸ ਪੁਆਇੰਟ ਦਿੱਤੇ ਜਾਣ ਕਿ ਇੱਕ ਸਟੂਡੈਂਟ ਜਾਂ ਇੱਕ ਐਪਲੀਕੈਂਟ ਕਿੰਨਾ ਕਮਾ ਰਿਹਾ ਹੈ। ਇਹ ਸਿਸਟਮ ਫਿਲਹਾਲ ਵਿਕਟੋਰੀਆ ਯੂਜ਼ ਕਰਦੀ ਹੈ, ਜਿਹਦੇ ਵਿੱਚ ਐਨੂਅਲ ਅਰਨਿੰਗ ਕੈਲਕੂਲੇਟ ਕੀਤੀਆਂ ਜਾਂਦੀਆਂ। ਸੋ ਜੇ ਤੁਸੀਂ ਜ਼ਿਆਦਾ ਅਰਨ ਕਰਦੇ ਹੋ, ਤੁਹਾਡੀ ਤਨਖਾਹ ਜ਼ਿਆਦਾ ਹੈ, ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਸਕਿੱਲ ਵੀ ਵਧੀਆ ਹਨ, ਤੇ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਤੁਸੀਂ ਗਲੋਬਲ ਕਿਸੇ ਵਧੀਆ ਫਰਮ ਦੇ ਵਿੱਚ ਕੰਮ ਕਰ ਰਹੇ ਹੋ। ਸੋ ਇਹ ਸਭ ਕੁਛ ਪ੍ਰਾਇਰਟੀ ਐਟਰੀਬਿਊਟ ਵੀ ਹੋ ਸਕਦੇ ਹਾਂ, ਜਿੱਦਾਂ ਤਸਮਾਨੀਆ ਯੂਜ਼ ਕਰਦਾ, ਤੇ ਆਉਣ ਵਾਲੇ ਟਾਈਮ 'ਚ ਆਪਾਂ ਇਹ ਸ਼ਾਇਦ ਆਪਾਂ ਨੂੰ ਦੇਖਣ ਮਿਲਣ।
1: ਜ਼ਿਕਰਯੋਗ ਹੈ ਕਿ ਸਰਕਾਰ ਨੇ ਹਜੇ ਤੱਕ ਇਹ ਸਪਸ਼ਟ ਨਹੀਂ ਕੀਤਾ

0: ਕਿ ਕਿਹੜੇ ਹੁਨਰ, ਸਕਿੱਲ ਜਾਂ ਐਜੂਕੇਸ਼ਨ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ ਨੂੰ ਪ੍ਰੋਸੈਸ ਜਲਦੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਪ੍ਰਵਾਸੀ ਵਪਾਰ ਕਰਮਚਾਰੀਆਂ ਲਈ ਤੇਜ਼ ਸਕਿੱਲ ਅਸੈਸਮੈਂਟ ਪ੍ਰਦਾਨ ਕਰਨ ਅਤੇ ਆਕੂਪੇਸ਼ਨਲ ਲਾਇਸੈਂਸਿਸ ਨੂੰ ਤੇਜ਼ ਕਰਨ ਲਈ 85.2 million dollars ਖਰਚ ਕਰੇਗੀ। ਇਹ ਬਦਲਾਅ ਕਾਰਜਬਲ ਵਿਚ ਦਾਖਲ ਹੋਣ ਵਿਚ ਲੱਗਣ ਵਾਲੇ ਸਮੇਂ ਨੂੰ 6 ਮਹੀਨੇ ਤੱਕ ਘਟਾ ਸਕਦਾ, ਅਜਿਹਾ ਸਰਕਾਰ ਦਾ ਦਾਅਵਾ ਹੈ। ਸਰਕਾਰ ਪ੍ਰਵਾਸੀ ਕਰਮਚਾਰੀਆਂ ਨੂੰ ਵਰਕਫੋਰਸ ਸੇਫਟੀ, ਸਿਕਿਉਰਿਟੀ ਅਤੇ ਕੰਪਲਾਇੰਸ ਬਾਰੇ ਸਿਖਲਾਉਣ ਲਈ 2 ਸਾਲਾਂ ਵਿਚ $27 million ਖਰਚ ਕਰੇਗੀ। 2029 ਤੋਂ ਇਕ ਨਵਾਂ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਟਿਊਸ਼ਨ ਅਤੇ ਵਿਦਿਆਰਥੀ ਸਹਾਇਤਾ ਦੇ ਨਾਲ ਨਾਲ ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਬਿਹਤਰ ਬਣਾਉਣ ਦੇ ਲਈ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਸਹਾਇਤਾ ਦੀ ਲੋੜ ਹੈ। ਅੰਤਰਰਾਸ਼ਟਰੀ ਵੀਜ਼ਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਜਾਂਚ ਨੂੰ ਵਧਾ ਦਿੱਤਾ ਜਾਵੇਗਾ, ਜਿਸ ਵਿਚ 19.8 million ਖਰਚ ਕੀਤਾ ਜਾਵੇਗਾ। ਅਰਨੈਸਟ ਐਂਡ ਯੰਗ ਤੋਂ ਮੁੱਖ ਅਰਥ ਸ਼ਾਸਤਰੀ ਚੈਰਲ ਮਰਫੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਉਪਰਾਲਿਆਂ ਦਾ ਟੀਚਾ ਆਸਟ੍ਰੇਲੀਆ ਵਿਚ ਨੌਜਵਾਨ ਕਾਮਿਆਂ ਦੀ ਆਮਦ ਨੂੰ ਵਧਾਉਣਾ ਹੈ।
1: It seems like what they're looking for is those that are going to fit into the workforce faster and therefore be more economically productive. I think that's really the only way we can kind of classify these changes. The actual number of migrants doesn't change that much.
0: ਪਰ ਤੁਹਾਨੂੰ ਕੀ ਲੱਗਦਾ ਕਿ ਇਹ ਬਜਟ ਮਾਈਗ੍ਰੇਸ਼ਨ ਲਈ ਵਧੀਆ ਹੈ ਕਿ ਨੁਕਸਾਨਦਾਇਕ? ਆਪਣੇ ਵਿਚਾਰ ਸਾਡੇ ਨਾਲ SMS ਕਰਕੇ ਸਾਂਝੇ ਕਰ ਸਕਦੇ ਹੋ ਜੀ 0433979967 0439979767 ਉੱਤੇ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਰਾਹੀਂ SBS ਪੰਜਾਬੀ ਦੇ ਨਾਲ ਕਦੇ ਵੀ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
2: SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।

ਐਕਟਰ ਇਸ਼ਾਨ ਖੱਟਰ ਐਨਿਦਨੀ ਆਪਣੀ ਹਾਲੀਆ ਰਿਲੀਜ਼ ਹੋਮ ਬਾਉਂਡ ਦੀ ਕਾਮਯਾਬੀ ਦਾ ਆਨੰਦ ਲੈ ਰਹੇ ਨੇ। ਇਸ ਦਰਮਿਆਨ ਇਸ਼ਾਨ ਛੇਤੀ ਹੀ ਆਪਣੀ ਪਹਿਲੀ ਕਾਮੇਡੀ ਡਰਾਮਾ ਫਿਲਮ ਜੁਗਾੜੂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪਲਾਸ਼ ਵਾਸਵਾਨੀ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇਸ ਫਿਲਮ ਦੀ ਮੁੱਖ ਸ਼ੂਟਿੰਗ ਇਸ ਮਹੀਨੇ ਦੇ ਅਖੀਰ ਤੱਕ ਪੰਜਾਬ ਵਿੱਚ ਸ਼ੁਰੂ ਹੋਣ ਵਾਲੀ ਹੈ। ਕੰਨੜ ਫਿਲਮ ਕੇਡੀ ਦਾ ਡੇਵਿਲ ਦੇ ਗਾਣੇ ਸਰਕੇ ਚੁਨਰ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਅਦਾਕਾਰਾ ਨੋਰਾ ਫਤਿਹੀ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਈ। ਨੋਰਾ ਫਤਿਹੀ ਨੇ ਆਪਣੀ ਗੱਲ ਰੱਖਦੇ ਹੋਇਆ ਨਾ ਸਿਰਫ ਗਲਤੀ ਸਵੀਕਾਰ ਕੀਤੀ ਬਲਕਿ ਭਵਿੱਖ ਦੇ ਲਈ ਇੱਕ ਵੱਡਾ ਫੈਸਲਾ ਵੀ ਲਿਆ। ਨੋਰਾ ਨੇ ਕਿਹਾ, ਮੈਂ ਆਪਣੇ ਕਿੱਤੇ ਤੇ ਮਾਫ਼ੀ ਮੰਗਦੀ ਹਾਂ। ਹੁਣ ਅਸੀਂ ਫੈਸਲਾ ਲਿਆ ਹੈ ਕਿ ਸਾਨੂੰ ਸਮਾਜ ਦੇ ਲਈ ਵੀ ਕੁਝ ਚੰਗਾ ਕਰਨਾ ਚਾਹੀਦਾ ਹੈ। ਇਸੀ ਸੋਚ ਦੇ ਨਾਲ ਅਸੀਂ ਕੁਝ ਅਨਾਥ ਕੁੜੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਫੈਸਲਾ ਲਿਆ ਹੈ। ਬਾਲੀਵੁੱਡ ਫਿਲਮ ਪਤੀ ਪਤਨੀ ਔਰ ਵੋ ਦੋ ਦਾ ਨਵਾਂ ਗਾਣਾ ਹਮਨੇ ਵਹੀ ਲਗਾਇਆ ਦੇ ਰਿਲੀਜ਼ ਹੁੰਦਿਆਂ ਹੀ ਚਰਚਾ ਵਿੱਚ ਆ ਗਿਆ ਹੈ। ਇਹ ਗਾਣਾ ਇੱਕ ਪੁਰਾਣੇ ਫੇਮਸ ਟਰੈਕ ਦਾ ਨਵਾਂ ਅਤੇ

0: ਭਾਰਤੀ ਸਿਨੇਮਾ ਵਿੱਚ ਸਮੇਂ ਦੇ ਨਾਲ ਲਵ ਸਟੋਰੀਜ਼ ਨੂੰ ਪੇਸ਼ ਕਰਨ ਦਾ ਤਰੀਕਾ ਕਾਫੀ ਬਦਲ ਗਿਆ ਹੈ। ਦਰਸ਼ਕਾਂ ਨੂੰ ਅਜਿਹੀਆਂ ਫਿਲਮਾਂ ਜ਼ਿਆਦਾ ਪਸੰਦ ਆਉਂਦੀਆਂ ਨੇ ਜਿਸ ਵਿੱਚ ਮਿਊਜ਼ਿਕ ਕਹਾਣੀ ਦਾ ਅਹਿਮ ਹਿੱਸਾ ਹੁੰਦਾ ਹੈ। ਇਸੇ ਕੜੀ ਵਿੱਚ ਨਵੀਂ ਫਿਲਮ ਸਾਈਕਲ ਗੈਪ ਕਾਫੀ ਚਰਚਾ ਵਿੱਚ ਹੈ। ਇਹ ਫਿਲਮ ਇੱਕ ਮਿਊਜ਼ੀਕਲ ਟ੍ਰਾਇੰਗਲ ਲਵ ਸਟੋਰੀ ਹੈ ਜਿਸ ਵਿੱਚ ਸੰਗੀਤ ਕਿਰਦਾਰਾਂ ਦੀਆਂ ਭਾਵਨਾਵਾਂ ਨੂੰ ਜੋੜਨ ਵਾਲਾ ਪੁਲ ਬਣੇਗਾ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨਵਾਜ਼ ਦੇ ਨਾਲ ਅਦਾਕਾਰਾ ਸ਼ੇਰੀ ਅਗਰਵਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਬਾਲੀਵੁੱਡ ਐਕਟ੍ਰੈਸ ਸੋਨਾਕਸ਼ੀ ਸਿਨਹਾ ਦੀ ਆਉਣ ਵਾਲੀ ਫਿਲਮ ਸਿਸਟਮ ਨੂੰ ਲੈ ਕੇ ਚਰਚਾ ਵਿੱਚ ਹੈ। ਸਿਸਟਮ ਵਿੱਚ ਕਾਨੂੰਨ, ਨਿਆਂ ਅਤੇ ਸੱਤਾ ਦੇ ਦਰਮਿਆਨ ਚੱਲਣ ਵਾਲੀ ਖਿੱਚੋਤਾਣ ਨੂੰ ਵਿਖਾਇਆ ਜਾਏਗਾ। ਇਹ ਫਿਲਮ ਇੱਕ ਅਜਿਹੀ ਕਹਾਣੀ ਲੈ ਕੇ ਆ ਰਹੀ ਹੈ ਜਿਸ ਵਿੱਚ ਦੋ ਵੱਖ ਵੱਖ ਦੁਨੀਆਂ ਦੀਆਂ ਮਹਿਲਾਵਾਂ ਇਕੱਠੇ ਆ ਕੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਸਿਸਟਮ 22 ਮਈ 2026 ਨੂੰ ਪ੍ਰਾਈਮ ਵੀਡੀਓ ਤੇ ਰਿਲੀਜ਼ ਹੋਏਗੀ। ਫਿਲਮ ਭੂਤ ਬੰਗਲਾ ਇਨ ਦਿਨੀ ਬਾਕਸ ਆਫਿਸ ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸੇ ਦਰਮਿਆਨ ਮੇਕਰਸ ਨੇ ਫਿਲਮ ਦਾ ਨਵਾਂ ਗਾਣਾ ਓਰੀ ਓ ਸਾਵਰੀਆ ਰਿਲੀਜ਼ ਕੀਤਾ ਹੈ। ਬਾਲੀਵੁੱਡ ਗੱਪ ਸ਼ੱਪ ਵਿੱਚ ਅੱਜ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖ਼ਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
1: ਸਰਦਾਰ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਉਹ ਸਾਰੀਆਂ ਸਾਡੀ ਵੈਬਸਾਈਟ sbs.com.au/punjabi ਉੱਤੇ ਮੌਜੂਦ ਨੇ। ਇਸ ਤੋਂ ਇਲਾਵਾ ਤੁਹਾਨੂੰ ਸਾਡੀ ਵੈਬਸਾਈਟ ਉੱਤੇ ਲੇਖ, ਵੀਡੀਓ, ਪੋਡਕਾਸਟ ਤੇ ਹੋਰ ਬਹੁਤ ਕੁਝ ਮਿਲੇਗਾ। ਤੁਸੀਂ ਸਾਡੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਜੁੜੇ ਰਹਿ ਸਕਦੇ ਹੋ। ਸਾਡਾ ਹੈਂਡਲ ਹੈ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।